ਏ ਰਸੂਲਾਏ ਖਲੇਗ ਫਾਨ ਵਿਰ ਰਸਕਲਾਂਗ ਹਜ਼ਰਤੂੰ ਖਲੇਗ ਫਾਨ ਬਾਵਾਲ ਬਿ ਆਇਤ ਖਲੇਗ ਫਾਨ ਇਬਵਾਸ਼ ਖਲੇਗ ਫਾਨ ਇਕੰਨੁ ਕੁਰ ਬਿਨਮ ਖਲੇਗ ਫਾਨ ਇਕਲਾਂਗ ਰਿਸਾਲਤ ਇਬਿਕਮ ਕੰਨੁਵਾਨੇ ਅਧਿ ਅੱਲਾਹ ਮੀਸਕੁੰਗ ਕਿਬੈ ਖਲੇਗ ਫਾਨ ਰੱਕਾਤਿਰ ਕੁਰਬਾਨਿਤ ਹਮ ਕਸ਼ਵਰੂੰ ਕਾਫਿਰ ਵਿ ਮੀਹੁਨ ਅੱਲਾਹ ਤਿਦ ਮਗਨ ਨੁਦੱਖਵਾਨਿਤੇ

ਬੈ ਮੀ ਹੁਨਾ ਦਿਵੀ ਥਕੇ ਤੀਗ ਤਿਰਿੰਗ ਹਲਾਲ ਰੰਗਲ ਥਕੇ ਤਿ ਖੈ ਉਲੇਸ਼ ਅਦਿਤਿਯ ਬੈ ਮੀ ਹੁੰ ਇਖਲਾਂਗ ਈਮਾ ਵਿਗਿਨ ਥਿ ਬੇ ਅਵੋਹ ਤਿਯ ਬੈ ਮੀ ਹੁੰ ਤਕਵਾ ਵਿਰਵਾਸ਼

ਕਲੇਗ ਫਾਨ ਵਿਦਾਲ ਵਾਸ਼ ਏ ਫੋਤਗਾ ਹੁਲਵਰਿ ਨੇਵ ਯਬੈ ਮੀ ਹੁਣ ਥੌਰਾ ਥਾਇ ਇੰਜੀ ਲਾਇ ਯਬੈ ਮੀ ਹੁਣ ਗੇ ਵਿਰਿ ਰਸਕਲਾਂ ਗੇ ਹਜ਼ਰਤੁਨ ਯਬੈ ਮੀ ਹੁਣ ਨੱਬਾ ਵਾਲ ਵਿ ਫੋਤਗੇ ਇਬਹੀ ਕੁਰਾਨ ਗੇ ਹੁਕਮ ਕਾਇਮ ਕੁਫੁ ਮਦਾਨ ਯਬੈ ਮੀ ਹੁਣ ਤਿਦਮਗਿ ਗਾ ਤਿਬਿ ਬਯ ਖਮ ਗਾਨ ਵਮ ਕਲੇਗ ਫਾਨ ਗੇ ਵਿਰਿ ਰਸਕਲਾਂ ਗੇ ਹਜ਼ਰਤੁਨ ਕਲੇਗ ਫਾਨ ਨੱਬਾ ਵਾਲ ਵਿ ਤਕਤੇ ඒක තරෙන් ගින මීහුන් ගා දෙකොළුරි කමායි කාෆිරුකන් ඉතුරු කුරාණකන් කෂවරේ ෆහේ කාෆිරු වි මීසකුන්ගේ මච්ච ඛලේ ෆානු හිතාම නුකරබ්වාෂේ.

ਬੈ ਮੀਹ ਹੁਨਾ ਦਿਵੀ ਥਕੇ ਤੀਗ ਤੇਰੇ ਹਲਾਲ ਰੰਗਲ ਥਕੇ ਤੇ ਖੈ ਉਲੇਸ਼ ਅਦਿਤਯ ਬੈ ਮੀਹ ਹੁਂ ਇਖਲਾਂਗੇ ਈਮਾਂ ਵਿਗਿੰਤੀ ਬੇ ਅੱਲਾਹ ਤੇ ਬੈ ਮੀਹ ਹੁਂ ਤਕਵਾ ਵਿਰਵਾਸ਼

ਦੇਖੋ ਜੀ, ਦੇਹ ਤਾਂ ਫੁਮੇਲਾ, ਦੇਹ ਤਾਂ ਫੁਮੇਲਾ ਤੇ ਮੁਲੀ ਹਾਸ਼ਗਨ ਕਾ ਫਿਰਮਾਲ ਆ ਵਾਲਾ ਨਗਰ ਦੇਖ ਨਿਦਾਰ ਕਿਆ ਜ਼ਿਕਰ ਖਿਆਲ ਮਾ